0: ਕਬਲੀ ਤਾਈ ਜਿੰਦ ਮੇਰੀਏ
1: ਬਾਪ ਕੇ ਕੰਧੇ ਚੜ ਕੇ ਜਹਾਂ ਬੱਚੇ ਦੇਖੇ ਮੇਲੇ ਮੇਲੋ ਮੇ ਨਟ ਕੇ ਤਮਾਸ਼ੇ ਕੁਲਫੀ ਕੇ ਚਾਟ ਕੇ ਠੇਲੇ।